ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਝੱਖ ਮਾਰਾ ਜਨ ਨਾਨਕ ਨਾਮ ਧਿਆਇਆ ਹਰ ਰੱਖਣ ਹਾਰਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਓ ਮੁਖ ਲਾਇਆ

ਪ੍ਰਸਾਦ ਮੈਂ ਸਭ ਕਿਛ ਸੂਝਿਆ ਆਸਾ ਇਕਤ ਪੱਤਰ ਭਰ ਉਰਕਟ ਕੁਰਕਟ ਇਕਤ ਪੱਤਰ ਭਰ ਪਾਣੀ ਇਕਤ ਪੱਤਰ ਭਰ ਉਰਕਟ ਕੁਰਕਟ ਇਕਤ

ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਲ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ।

ਜੈਸਾ ਤਜ ਰਹੇ ਗੁਰਮੁਖ ਭਿਖਿਆ ਨਾਉ ਤਿਸਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰੈ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋ ਪੰਖੇ ਰੂਆ ਹੈ ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹੇ।

ਕੀਰਤਨ ਆਪੇ ਸਭ ਕਟ ਭੋਗ ਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਵਿਵੇਕ ਆਪ ਸਭ ਬੇਤਾ ਆਪੇ ਗੁਰਮੁਖ ਭੰਜਨ।

ਧਨ ਧਨ ਵਡ ਭਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿਟਹੁ ਬਲ ਜਾਉ ਦਾਸਨ ਦਾਸਾ ਹੋਏ ਰਹੇ ਤਾਂ ਪਾਵਹਿ ਸੱਚਾ ਨਾਉ ਰਹਾਉ।

ਨਾ ਭਾਈ ਗੁਰਮੁਖ ਹਰ ਰਸ ਚਾਖਿਆ ਦਰ ਸਾਚੈ ਸਦਾ ਹੈ ਸਾਚਾ ਸਾਚੈ ਸ਼ਬਦ ਸੋ ਭਾਖਿਆ।

ਵਡਹੰਸ ਮਹੱਲਾ ਪਹਿਲਾ ਆਵ ਹੋ ਮਿਲ ਹੋ ਸੁਹੇਲੀ ਹੋ ਸੱਚੜਾ ਨਾਮ ਲਏ ਹਾਂ ਰੋਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ।

ਜਿੰਨੀ ਸੱਚੜਾ ਸੱਚ ਸਲਾਹਿਆ ਹੋ ਤਿਨ ਲਾਗੋਂ ਪਾਏ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਤਿਨ ਮਿਲਿਆ।

ਸੋ ਸਤਿਗੁਰ ਸੇਵਿਓ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਿਗੁਰ ਪੂਜਹੁ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਿਗੁਰ ਦੇਖਹੁ ਇਕ ਨਿਮਖ ਨਿਮਖ

ਜਾਏ। ਸਤਿਗੁਰ ਮਿਲੈ ਤਾਂ ਨਿਰਮਲ ਹੋਵੇ, ਹਰ ਨਾਮੋ ਮਨ ਵਸਾਏ। ਨਾਨਕ ਨਾਮ ਧਿਆਇਆ ਸੁਖਦਾਤਾ, ਦੁਖ ਵਿਸਰਿਆ ਸਹਿਜ ਸੁਭਾਏ। ਪੌੜੀ ਜਿਨ ਜਗ ਜੀਵਨ ਉਪਦੇਸਿਆ, ਤਿਸ ਗੁਰ ਕਉ ਹਉ ਸਦਾ ਘੁਮਾਇਆ। ਤਿਸ ਗੁਰ ਕਉ ਹਉ ਖੰਨੀਐ, ਜਿਨ ਮਧਸੂਦਨ ਹਰ ਨਾਮ ਸੁਣਾਇਆ। ਤਿਸ

ਆਇਆ ਸੋ ਸਤਿਗੁਰ ਤਿਨ ਕਉ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਸਲੋਕ ਮਹੱਲਾ ਤੀਜਾ ਭਗਤ

ਧਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਇਆ ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ ਸਲੋਕ ਮਹੱਲਾ ਤੀਜਾ।

ਰਹਾਉ। ਹਾਣ ਹਟ ਕਰ ਆਰ ਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਵਣਜਾਰਿਆਂ ਸਿਉ ਵਣਜ ਕਰ, ਲੈ ਲਾਹਾ ਮਨ ਹੱਸ,

ਜਾਣ ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤ

ਪੰਜਵਾਂ ਗੁਰ ਆਪਣੇ ਬਲਿਹਾਰੀ ਜਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤ ਹੋ ਤਿਸ

ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਹੁਣ ਆਵੈ ਜਾਏ ਰਹਾਉ ਮਨਮੁਖ ਭੂਲੇ

ਜੇ ਖਸਮ ਸੰਹਾਰੈ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ

ਜਾਣਾ ਜੋ ਜਨ ਭਾਉ ਭਗਤ ਕਸ ਜਾਣੈ ਤਾਂ ਕਹੋ ਅਚਰਜ ਕਾਹੋ ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ ਤਿਉਂ ਟੁਰ ਮਿਲਿਓ ਜੁਲਾਹੋ।

ਕਮਲ ਲੁਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਧੁਰ ਭਾਗ ਪੁਰਾਨਾ ਤਿੰਨ ਹਮ ਚਰਨ ਸਿਰੇ ਵਹਿ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਬਿਛ

ਉਥਾ ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਭੀਨਾ ਲੈ ਲਾਹਾ ਖਿਨ ਖਿਨ ਭਗਤ ਕਰਹਿ ਦਿਨ ਰਾਤੀ ਗੁਰਮਤ ਭਗਤ ਉਮਾਹਾ ਰਾਮ ਹਰ ਹਰ ਹਰ ਗੁਣ ਹਰ ਹਰ ਗੁਣ ਗੋਬਿੰਦ ਜਪਾਹਾ ਖਿਨ ਖਿਨ ਭਗਤ ਕਰਹਿ

ਆਓ। ਸੁਖ ਅਰਾਧਨ ਦੁਖ ਅਰਾਧਨ ਬਿਸਰੈ ਨਾ ਕਾਹੂ ਬੇਰਾ, ਨਾਮ ਜਪਤ ਕੋਟ ਸੂਰ ਉਜਾਰਾ, ਬਿਨ ਸਹਿ ਭਰਮ ਅੰਧੇਰਾ, ਥਾਨ ਥਨੰਤਰ ਸਭਨੀ ਜਾਈ, ਜੋ ਦੀਸੈ ਸੋ ਤੇਰਾ ਸਾ ਸੰਤ।

ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਬਾਂ ਪਕੜ ਠਾਕਰ ਹਉ ਕਿੱਦੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਤੈ ਪਾ

ਲੋਕ ਚਿੱਤ ਜੇ ਚਿਤ ਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਬਾਇਆ ਸੰਤ ਆਬ ਮਨ

ਭੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮਹੂੰ ਬਿਨਸੇ ਸਭ ਰੋਗ ਸਲੋਕ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮਹਿ।

ਹਰਿਉ ਪ੍ਰੇਮ ਗਹਿਓ ਮੋਹਿ ਹਰ ਰੰਗ ਪੀਨ ਵੇਖਿਓ ਲਾਲਨ ਪਾਟ ਬੀਚ ਖੋਏ ਆਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿ

ਆਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ ਸਾ ਲਾਹੇ ਹੋ ਸੱਚ ਸਭ ਉਪਰ ਹਰਤਨੀ ਸਭ ਆਏ ਹੁਕਮ ਖਸਮਾਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ ਸਾ ਲਾਹੇ ਹੋ ਸੱਚ ਸਭ ਉਪਰ ਹਰਤ

ਲੰਗ ਮਹੱਲਾ ਚੌਥਾ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਆਏ ਮਿਲ

ਵਿਕਟ ਹੋ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸ਼ਾਬਾਸ ਹੈ ਹਰ ਦੇ ਸੁਨੇਹਾ ਹੋ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਵਿਦ ਜਾਈਐ ਹਰ ਹਰ ਤੇ

ਹਰ ਸਿਮਰ ਸਿਮਰ ਮਾਨ ਮੋਹ ਕਟਾਹ ਦੀਨ ਦਇਆਲ ਕਰੋ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ।

ਕੇਸਾਂ ਕਾ ਕਰ ਬੀਜਣਾ ਸੰਤ ਚੌਰ ਢੁਲਾਵੋ ਕੇਸਾਂ ਕਾ ਕਰ ਬੀਜਣਾ ਸੰਤ ਚੌਰ ਢੁਲਾਵੋ ਸੀਸ ਨਿਹਾਰੋ ਚਰਨ

ਬਲਿਹਾਰੀ ਗੁਰ ਆਪਣੇ ਵਿਟਹੋਂ ਜਿਨ ਸੱਚ ਸਿਉ ਲਿਵਲਾਈ, ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੈ ਰਹਿਆ ਸਮਾਈ ਰਹਾ। ਗੁਰਮੁਖ ਗਾਵੈ ਗੁਰਮੁਖ ਬੂਝੈ,

ਮਨਮੁਖ ਦਜ ਮਰਨ ਜਮਪੁਰ ਬਧੇ ਮਾਰੀਐ ਵੇਲਾ ਨਾ ਲਹਨ ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜ ਸੁਖ ਰਹਨ ਗੁਰ ਕਾ ਸ਼ਬਦ ਵਿਸ

ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਪ੍ਰਭ ਮੇਲੇ ਤਾਂ ਮਿਲ ਰਹੇ ਹਉਮੈ ਸ਼ਬਦ ਜਲਾਏ। ਸੋ ਸ਼ਹੋ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ, ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ, ਸਤਿਗੁਰ ਮੇਲੇ

ਨਿਦ ਪਾਈ। ਸੂਹੀ ਮਹੱਲਾ ਤੀਜਾ, ਹਰ ਹਰੇ ਹਰ ਗੁਣ ਗਾਵਹੋ, ਹਰ ਗੁਰਮੁਖੇ ਪਾਏ ਰਾਮ, ਅਨਦਿਨੋ ਸ਼ਬਦ ਰਵਹੋ, ਅਨਹਦ ਸ਼ਬਦ ਵਜਾਏ ਰਾਮ, ਅਨਹਦ ਸ਼ਬਦ ਵਜਾਏ ਹਰ ਜੀਓ ਘਰ ਆਏ, ਹਰ ਗੁਣ ਗਾਵਹੋ ਨਾਰੀ, ਅਨਦਿਨ ਭਗਤ ਕਰਹਿ ਗੁਰ ਆਗੈ, ਸਾ ਧਨ ਕੰਤ ਪਿਆਰੀ। ਗੁਰ ਕਾ ਸ਼ਬਦ ਵਸਿਆ ਘਟ ਅੰਤਰ, ਸੇ ਜਨ ਸ਼ਬਦ ਸੁਹਾਏ, ਨਾਨਕ ਤਿਨ

ਸੁਭਾਏ ਰਾਮ ਬਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆਂ ਮਾਣੇ ਸੇਜ ਸੁਖਾਲੀ ਜਾਂ ਪ੍ਰਭ ਪਾਇਆ ਹਰ ਹਰ ਨਾਮ ਸਮਾਣੇ ਨਾਨਕ ਸੋਹਾਗਣ।

ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਿਜ ਸੁਭਾਏ।

ਪਹਿਲਾ ਗੁਰ ਬਚਨੀ ਮਨ ਸਹਿਜ ਧਿਆਨੇ ਹਰ ਕੈ ਰੰਗ ਰੱਤਾ ਮਨ ਮਾਨੇ ਮਨ ਮੁਖ ਭਰਮ ਭੁੱਲੇ ਬੌਰਾਨੇ ਹਰ ਬਿਨ ਕਿਉਂ ਰਹੀਐ ਗੁਰ ਸ਼ਬਦ ਪਛਾਨੇ

ਪਾਉ ਆਪਣੇ ਹਰ ਭਾਲੀ, ਸਦ ਬੈਰਾਗ ਨੂੰ ਹਰ ਨਾਮ ਨਿਹਾਲੀ, ਅਵ ਜਾਣੇ ਗੁਰਮੁਖ ਹਰ ਨਾਲੀ, ਅਕਥ ਕਥਾ ਕਹੀਏ ਗੁਰ ਭਾਏ, ਪ੍ਰਭ ਅਗਮ ਅਗੋਚਰ ਦੇ ਦਿਖਾਏ, ਬਿਨ ਗੁਰ ਕਰਣੀ ਕਿਆ ਕਾਰ ਕਮਾਏ, ਹਉਮੈ ਮੇਟ ਚੱਲੈ ਗੁਰ ਸ਼ਬਦ ਸਮਾਏ।

ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ

ਸੰਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿਨ ਕੀ ਕਹਿਣ ਗਤ ਕਹੀ ਨਾ ਜਾਈ ਸੱਚੈ ਆਪ ਸਵਾਰੇ ਪਰਮ ਭੁਲਾਣੇ ਸੇ ਮਨ ਮੁਖ ਕਹੀ ਹੈ ਨਾ ਉਰਵਾਰ ਨਾ ਪਾਰੇ ਜਿਸ

ਜਿਉ ਹਰ ਭਾਵੈ ਭਗਵਾਨਾ। ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕੰਮ। ਇਕ ਨਾ ਧਰਮ ਹੈ ਦੇ ਵਡਿਆਈ, ਇਕ ਭਰਮ ਭਵੈ ਅਵੇ ਮਹਾਨਾ। ਬਿਲਾਵਲ ਮਹੱਲਾ ਤੀਜਾ।

ਤਨ ਤਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਜਾਇ ਬਸਹੁ ਵਡਭਾਗਣੀ ਸਖੀਏ ਸੰਤਾਂ ਸੰਗ ਸਮਾਈਐ ਤਹਿ ਦੁਖ ਨਾ ਭੂਖ ਨਾ ਰੋਗ ਵਿਆਪੈ ਚਰਨ ਕਮਲ ਲਿਵ ਲਾਈਐ ਤਹਿ ਦੁਖ ਨਾ ਭੂਖ ਨਾ ਰੋਗ ਵਿਆਪੈ ਚਰਨ ਕਮਲ ਲਿਵ ਲਾਈਐ ਤਹਿ ਜਨਮ ਨਾ ਮਰਨ ਨਾ ਆਵਣ ਜਾਣ

ਰਹਾਉ ਖੋਜਤ ਖੋਜਤ ਖੋਜਿਆ ਨਾ ਮੈਂ ਬਿਨ ਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ ਜਿਤ ਜਿਤ ਲਾਭ ਹੋ।

ਪੰਜਵਾਂ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰਾਤਾ।

ਪੰਜਵਾਂ ਸੰਤ ਸ਼ਰਨ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਰਹਾਓ ਸੁਖ ਸਹਿਜ ਅਰ ਘਣੋ ਆਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਾ ਸਾ ਕਉ ਗੁਰਪੂਰੈ ਮੇਰੀ ਉਲਟ ਧਰੀ।

ਵਿਖਿਆ ਮਹਿ ਲਪਟਾਏ ਜਰੇ ਹੰਡ ਕੂਪ ਮਹਿ ਪਰਿਓ ਪ੍ਰਾਣੀ ਭਰਮ ਗੁਬਾਰ ਮੋਹ ਬੰਧ ਪਰੇ ਭਰਮ ਗੁਬਾਰ ਮੋਹ ਬੰਧ ਪਰੇ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਭੇਟੈ ਕਾਢੈ ਬਾਂਹ ਫਰੇ ਬਿਲਾਵਲ ਮਹੱਲਾ ਪੰਜਵਾਂ

ਜਾਣੈ ਸਭ ਵਿਦ ਹਰ ਹਰ ਆਪ ਬਨਈਆ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ ਰਤਨ ਪਦਾਰਥ ਗੁਰਮਤ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰਚਰਣੀ ਇੱਕ ਸ਼ਰਧਾ ਉਪਜੀ।

ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰੈ ਹਰ ਹਰ ਹਰ ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ।

ਜਨ ਨਾਨਕ ਅਨ ਦਿਨ ਨਾਮ ਜਪਹੋ ਹਰ ਸੰਤ ਹੋ ਇਹੋ ਛੂਟਣ ਕਾ ਸਾਚਾ ਪਰਵਾਸਾ ਗੋਂਡ ਮਹੱਲਾ ਚੌਥਾ ਹਰ ਸਿਮਰਤ

ਅਲਹੋ ਹਰ ਦਸਨਾ ਸ਼ਬਦ ਪਛਾਣ ਰਾਮ ਰਸ ਪਾਵਹੋ ਉਹ ਊਤਮ ਸੰਤ ਭਇਓ ਬਡ ਬਡਨਾ ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਘਟੈ ਨਾ ਕਿਸੈ ਕੀ ਘਟਾਈ ਇਕ ਤਿਲ ਤਿਲ ਨਾਮ।